0: ਮੁਨੇ ਯਗੋਦੋ ਜੋ ਟ੍ਰੇਨਸ਼ਨ ਸੱਚ ਦਮ ਕੇਬ ਦੋਵਾ ਦੇਮਟੇ ਚੇ ਸੇ ਸੱਚ ਮਿਕਸੇ ਸਾਬ ਦਿਨ ਚੇਸ਼ ਦਮਸ਼ਾ ਲਾਗੇ ਨੀਮ ਜ਼ੇ ਸ਼ੁਰ ਦਾ
1: ਵਾਸ਼ੀ ਕਿੰਜ਼ ਸ਼ੁਰ ਦਾ ਮਾਕ ਪਤਾ ਨਾਮ ਤੰਦੋ ਯੋ ਨੀਮ ਦੋਵਾ
2: ਹੋਜੀ ਲਾਓ ਬੈ ਰਾਂਗ ਅੰਜਾ ਚਾ ਖਰਦੋ ਰਾਂਗ ਚਾਂਸ ਨ ਮਾਰੇ ਮਸ਼ੀਨੇ ਰਾਂਗ ਚਾਂਸ ਕੇਬ ਸਾਬ ਦਾ
0: ਚੇ ਸੰਚ
2: ਤੋਦਾ ਤੋਂਜੁਗੇ ਸ਼ੀਨੇ ਬਾਰ ਚੇ ਸਾਬ ਸ਼ੇਸ਼ਾ
1: ਜ਼ੁਗਦਵਾ ཁྱང དེ སམ པ ཐིད ཁྱང ཚེ ཤིང གི ཁིང བེ ཆི ཆེན རུ གུ ཏོ
2: ཡང ཧེ གོ ཟོ སུ
3: ཁྱང ལང ཤོ བ རེ
1: ཏི ཏི ཏི སུ ད ཆོ མོ གུ ད ཏུ རེ ཁན ཏི དོ ཤང ཁ ཡུ རུ ཝ མ ལེ ཟང ག ད ཡང ཁ རེ ཡུ
0: རེ རེ རེ
3: ག ད ཡང ཁ རེ ཡུ བ ཡིན ནེ ཉོང ཚོ དོ ཤ ཡ ཡུ
0: ད ཏི ཤ གོ ཅེ མ དེ བ ཅེ གོ ཤུ ད
3: ཨུ ནེ ཅི ཅི ཤ ཡ ཡུ ཡོ ཅེ ཉུ ཨ
0: ཤུ ད
3: ཡོ ཅེ ཉུ ཨ 인주상마 금세 니젠유다